ਪਸ਼ੂਆਂ ਦੇ ਮਹੀਨੇ ਪਾਣੀ ਦੀ ਕਮੀ ਵੀ ਨਹੀਂ ਹੋਈ ਆਕਰੇ। ਹਮ ਬਾਤ ਆਵੇ ਕਿ ਬਈ ਹਰੋ ਚਾਰੋ ਆਪਾਂ ਖੇਤ ਮਹੀਨੇ ਲਿਆਉਣੀ ਚਾਹਵਾਂ ਤਾਂ ਵਾਸਤੇ ਦੇਖੋ ਸ਼ਗਲਾ ਸੂ ਪਹਿਲਾਂ ਤੋਂ ਬਾਤ ਆਈ ਜਾਵੇ ਕਿਸਾਨ ਭਾਈਆਂ ਆਪ ਲੋਗੋ ਹੀ ਉਹ ਕੰਮ ਕਰੋ ਹੋ ਕਿ ਬਈ ਆਪਾਂ ਨੇ ਹੈਂਗੋ ਪਹਿਲਾਂ ਖੇਤ ਤਿਆਰ ਕਰਨਾ ਪੜੇ, ਤਵੀਆ ਵੀ ਕਾੜਨੀ ਪੜੇ, ਕਲਟੀ ਵੀ ਕਾੜਨੀ ਪੜੇ, ਪਾਟੋ ਦਿਨ ਸਮਤਲ ਵੀ ਆਪਾਂ ਨੇ ਬਣਾਉਣਾ ਪੜੇ, ਇੰਡੇ ਹੱਥ ਆਤੇ ਜਿਕਾ ਖਾਦ ਬੀਜੀ ਹੈ ਗੋਬਰੀ ਵਾ ਵੀ ਆਪਾਂ ਨੇ ਡਾਲਨੀ ਪੜੇ। ਔਰ ਇੱਕ ਬਾਤ ਆਵੇ ਕਿ ਬਈ ਹਮੇ ਭੂਮੀ ਉਪਚਾਰ ਵੀ ਕਰਨਾ ਬਹੁਤ ਜ਼ਰੂਰੀ ਹੋਇਆ ਕਰੇ। ਸਫੇਦ ਲੱਟੂ ਗ੍ਰਸਤ ਜੀ ਕਾ ਖੇਤ ਹੈ, ਉਹਨਾਂ ਮੈਨੇ ਕਿਸਾਨ ਭਾਈ ਕਹੀਂ ਕਰ ਸਕਿਆ ਕਿ ਕਿਨੋਲ ਫਾਸ 5% ਚੂਨ ਨੇ 25 ਕਿਲੋ ਪ੍ਰਤੀ ਹੈਕਟੇਰ ਦਰਸੂ ਬੋਇਰੇ ਭਗਤ ਆਪਣੇ ਕਤਾਰ ਮਹੀਨੇ ਆਪਣੇ ਉੜਨਾ ਚਾਹੀਜੇ ਔਰ ਪਚੇ ਇਨੀ ਕਤਾਰ ਮਹੀਨੇ ਆਪਣੇ ਕਿਸਾਨ ਭਾਈ ਨੇ ਬੁਆਈ ਕਰਨੀ ਚਾਹੀਜੇ। ਔਰ ਜਿਨ ਖੇਤਾਂ ਮਹੀਨੇ ਮੰਨ ਲਓ ਦਿਮਕ ਰੋ ਪ੍ਰਕੋਪ ਹੈ, ਉਦਈ ਹਲੀ ਲਾ ਗਿਉੜੀ ਹੈ, ਵਟੇ ਇੰਡੀ ਰੋਕਥਾਮ ਵਾਸਤੇ ਕਿਸਾਨ ਭਾਈ ਕਹੀਂ ਕਰ ਸਕੇ ਉਦਈ ਰੇ ਜਾਪਦਾਰ ਵਾਸਤੇ ਮੇਲਾਥਿਆਨ 5% ਚੂਨ ਨੇ 25 ਕਿਲੋ ਪ੍ਰਤੀ ਹੈਕਟੇਰ ਦੇਣਾ ਚਾਹੀਜੇ। ਔਰ ਕਿਸਾਨ ਭਾਈ ਦੀ ਕੋਸ਼ਿਸ਼ ਆ ਰਹਿਣੀ ਚਾਹੀਦੀ ਹੈ ਕਿ ਬਈ ਜੋ ਵੀ ਆਪਾਂ ਚਾਰੇ ਦੀ ਫਸਲ ਲਿਆਉਣੀ ਚਾਹਵਾਂ ਤਾਂ ਉਨ ਮਹੀਨੇ ਜੋ ਬੀਜ ਨੂੰ ਜੋ ਉਪਚਾਰ ਹੈ ਬਹੁਤ ਜ਼ਰੂਰੀ ਹੋਇਆ ਕਰੇ। ਬੀਜਾ ਦੀ ਬੋਈ ਪਹਿਲਾਂ ਆਪਾਂ ਨੇ ਬੀਜਾਂ ਨੇ ਉਪਚਾਰਿਤ ਕਰਨਾ ਬਹੁਤ ਜ਼ਰੂਰੀ ਹੈ ਔਰ ਬੀਜ ਨੇ 2 ਗ੍ਰਾਮ ਥਾਇਰਮ ਪ੍ਰਤੀ ਕਿਲੋ ਬੀਜ ਦੀ ਦਰਸੋਂ ਉਪਚਾਰਿਤ ਕਰਨਾ ਆਪਾਂ ਨੇ ਬੋਣਾ ਚਾਹੀਦੇ। ਇੰਡੇ ਹਾਤੇ ਹਾਤੇ ਬੀਜ ਨੇ ਐਜੋਟੋਬੈਕਟਰ ਔਰ PSB ਕਲਚਰ ਤੋਂ ਉਪਚਾਰਿਤ ਕਰਨਾ ਵੀ ਬਹੁਤ ਲਾਭਦਾਇਕ ਕਿਰਿਆ ਕਰੇ। ਕਿਸਾਨ ਭਾਈ ਆਪਣੇ ਜਾਣਕਾਰੀ ਦੇ ਰਹਾ ਹਾਂ, ਹਮੇ ਸੁਣਾਓ ਆਪਣੇ ਬੜੀਆ ਸੀ ਗੀਤ ਰਚਨਾ।

ਜਿੱਕੀ ਆਪਾਂ ਕਿਸਮਾਂ ਕਾਮ ਲਈ ਹਾਂ ਇਨਸੋ ਖੇਤਰੀ ਜਿੱਕੀ ਮਿੱਟੀ ਹੈ ਸ਼ਾਰੀ ਹੋਵੇ ਮੰਨ ਲਓ ਤੋ ਵੀ ਆਪਾਂ ਨੇ ਜਿੱਕੀ ਫਸਲ ਹੈ ਬਹੁਤ ਬੜੀਆ ਹੋ ਜਾਇਆ ਕਰੇ ਔਰ ਮੰਨ ਲਓ ਕਟੇ ਮੈਂ ਆਪਾਂ ਦੇਰੀ ਕਰਾਂ ਤੋ ਜਿੱਕਾ ਬਾਜਰੇ ਮੈਨੇ ਜਿੱਕਾ ਪੋਸ਼ਕ ਤੱਤੂ ਹੈ ਉਨਰੀ ਕਮੀ ਵੀ ਹੋ ਜਾਇਆ ਕਰੇ ਔਰ ਕਟਾਇਆ ਜਿੱਕੀ ਹੈ 35-40 ਦਿਨ ਅੰਤਰਾਲ ਮੈਨੇ ਆਪਾਂ ਨੇ ਕਰਤਾ ਰਹਿਣਾ ਚਾਹੀਦਾ ਅਮੇ ਦੂਜਾ ਜਿੱਕਾ ਹਰੇ ਚਾਰੇ ਰੂਪ ਮੈਂ ਕਿਸਾਨ ਭਾਈ ਜਵਾਰ ਆਪਰੇ ਪਾਵੇ ਤੋ ਜਵਾਰ ਮਹੀਨੇ ਰਾਜਸਥਾਨ ਚਰੀ ਏਕ ਹੈ ਦੋ ਹੈ SSG 59